0: ਕੇ ਮੁੰਜੇ ਕੋਲ ਬਹੁਤ ਖਮਨ ਟੈਲੀਫੋਨ ਮੁੰਜੇ ਕੋਲ ਕਬਾਰ ਕੇ ਮਾਮਨ ਮੈਂ ਬਾਬਾ ਗਾੜੀ ਕੇ ਇਸ ਟੈਲੀਫੋਨੀ ਆਮ ਅਪਰਸੀ ਅਕਰ ਯਾਨੀ ਮਈਆ ਮਗਮ ਬਾਬਾ ਬਾਬਾ ਟੈਲੀਫੋਨੀ ਕੋ ਸੰਪਾ ਯਾ ਯਾ ਤੋ ਪੁਰੀ ਮੁੰਡੇ ਨਾ ਰਾਈ ਬੀਦਮ ਬਿਨਾ ਡਰ ਗਿਆ ਦਾ ਬਰਮ ਜੀ ਫੂ ਕੀ ਫੂ ਮੁੰਡੇ ਬਾਜ ਵਾ ਟੈਲੀਫੋਨ ਉਹ ਫੇ ਚਲੋ ਬਾਰੇ ਬਾਰੇ ਨੋ ਰਾਮ ਟੈਲੀਫੋਨ ਬਾਬਾ ਦੇ ਮੋਲੀ ਕੋਨ ਬੁਦੀ ਕੇ ਬਾਰੇ ਮੈਨੀ ਲੈ ਸੋ ਨੋ
1: ਸੋ ਤੇ ਨਿਸਾ ਮਾਮਾ ਫਾ ਸਮਨਾ ਤਾਂ ਬੰਦਾ ਦੀ ਕੋ ਜਾਜ ਫੋ ਬਾਹਾ ਬਾ ਦਿਲੇ ਵਖ ਬਾ ਬੇਨ ਨਿਵਾ ਦੇ ਇਨਸ਼ਾ ਅੱਲਾ।